ਜੀ ਤਾਂ ਹਾਜ਼ਰ ਇੱਕ ਵਾਰ ਫਿਰ ਲੇਕਰੀ ਚੰਬਿਆਲੀ ਕਾਰਜਕ੍ਰਮ 'ਤੇ ਸਵਾਗਤ ਕਰਦੇ ਚੰਬਿਆਲੀ ਕਾਰਜਕ੍ਰਮ ਸੁਣਨ ਵਾਲੇ ਸਾਰਿਆਂ ਲੋਕਾਂ ਦਾ। ਅਤੇ ਦੇਖੋ ਜੀ, ਸਾਰੇ ਕਾ ਪਹਿਲੇ ਅਸੀਂ ਜਿਹੜੀ ਕਾਰਜਕ੍ਰਮ ਦੀ ਰੂਪ ਰੇਖਾ ਦੱਸੀ ਦਿੰਦੇ ਕਿ ਭਾਈ ਅੱਜ ਦੇ ਕਾਰਜਕ੍ਰਮ ਦੇ ਅੰਦਰ ਅਸੀਂ ਕਿਆ ਕੁਛ ਲਈ ਕਰੇ ਆਏ ਦਿਨ। ਦੇਖੋ ਜੀ, ਅਸੀਂ ਦੋ ਗੱਲਬਾਤ ਲਾਣੀ ਅਤੇ ਜਿਹੜੇ ਗੱਲਬਾਤ ਦੇ ਵਿਸ਼ੇ ਜੀ ਸੇ ਹੈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ। ਤਾਂ ਇਸੇ ਕਰਨੇ ਅਸੀਂ ਇੱਕ ਹੋਰ ਵੀ ਗੱਲਬਾਤ ਲਾਣੀ ਕਿ ਭਾਈ ਪੜ੍ਹਾਈ ਲਿਖਾਈ ਦੀ ਜਿਹੜੀ ਸੀ ਕਿਆ ਅਹਿਮੀਅਤ ਹੁੰਦੀ, ਪੜ੍ਹਾਈ ਲਿਖਾਈ ਜਿਹੜੀ ਸੀ ਕਿਉਂ ਜ਼ਰੂਰੀ ਹੈ।

है ना। ਤੇ ਦੇਸ਼ ਪ੍ਰਦੇਸ਼ ਦੀ ਜਿਹੜੀ ਅਸੀਂ ਨਵੀਂ ਤਾਜ਼ੀ ਵੀ ਸੁਣਾਉਣੀ ਅਤੇ ਕੰਨੇ ਕੰਨੇ ਸੁਣਾਉਣੇ ਅਸੀਂ ਚੰਬਿਆਲੀ ਜਿਹੜੇ ਅਸੀਂ ਲੋਕ ਗੀਤ। ਅਤੇ ਦੇਖੋ ਜੀ ਸ਼ੁਰੂਆਤ ਕਰਦੇ ਦੇਸ਼ ਪ੍ਰਦੇਸ਼ ਦੀ ਕੁਛ ਨਵੀਂ ਤਾਜ਼ੀਆਂ ਦੇ ਕੰਨੇ। ਪਹਿਲੀ ਖਬਰ ਹੈ ਆਕਾਸ਼ਵਾਣੀ ਦੇ ਅੱਜ ਗੌਰਵਸ਼ਾਲੀ 90 ਸਾਲ ਹੋਏ ਪੂਰੇ। ਸਾਲ 1936 ਵਿੱਚ ਅੱਜ ਦੀ ਦਿਹਾੜੀ ਇੰਡੀਆ ਸਟੇਟ ਬ੍ਰੌਡਕਾਸਟਿੰਗ ਸਰਵਿਸ ਜੋ ਆਲ ਇੰਡੀਆ ਰੇਡੀਓ ਦਾ ਦਿੱਤਾ ਸੀ ਨਾਂ, ਤਾਂ ਇਹ ਦਿਵਸ ਮੁਲਕ ਦੇ ਸੰਸਕ੍ਰਿਤਿਕ ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਜਿਹੜੇ ਸੇ ਖਾਸ ਮੌਕੇ ਦੇ ਰੂਪ ਵਿੱਚ ਅੰਕਿਤ ਹੈ, ਜਿਸ ਵਿੱਚ ਪੀੜ੍ਹੀਆਂ ਤੀਕਰ ਜਿਹੜੇ ਸੇ ਰਾਸ਼ਟਰ ਦੀ ਜਿਹੜੀ ਚੇਤਨਾ ਕੰਨੇ ਜੁੜਨੇ ਪਾਈ ਜਿਹੜੀ ਬਾਣੀ ਦਾ ਜਿਹੜਾ ਸੇ ਹੋਇਆ ਜਨਮ। ਆਜ਼ਾਦੀ ਦੇ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਕੰਨੇ ਹੋਇਆ ਵਿਸਤਾਰ, ਅਤੇ 1956 ਵਿੱਚ ਇਸ ਜੋ ਆਕਾਸ਼ਵਾਣੀ ਦਾ ਨਾਂ ਵੀ ਦਿੱਤਿਆ, ਅਤੇ ਅੱਜ ਆਕਾਸ਼ਵਾਣੀ ਦੇ ਆਪਣੇ ਮੁਲਕ ਵਿੱਚ 591 ਜਿਹੜੇ ਸੇ ਕੇਂਦਰ ਚਲੇ ਕਰਦੇ, ਅਤੇ ਇਸ ਵਿੱਚ 23 ਭਾਸ਼ਾ ਅਤੇ 146 ਬੋਲੀਆਂ ਵਿੱਚ ਜਿਹੜੇ ਸੇ ਕਾਰਜਕ੍ਰਮਾਂ ਦਾ ਜਿਹੜਾ ਸੇ ਪ੍ਰਸਾਰਣ ਹੋਇਆ ਕਰਦਾ ਹੈ। ਅਤੇ ਅੱਜ ਆਕਾਸ਼ਵਾਣੀ ਦੇ ਆਪਣੇ ਮੁਲਕ ਵਿੱਚ 98% ਮਾਣੂਆਂ ਕੰਨੇ ਜਿਹੜੇ ਸੇ ਪਹੁੰਚ ਜਿਹੜੇ ਸੇ ਬਣੀ ਚੁੱਕੀ ਦੀ ਹਨ। ਅਤੇ ਅਗਲੀ ਖਬਰ ਹੈ ਪ੍ਰਦੇਸ਼ ਕਾਂਗਰਸ ਨੇ ਨੀਰਜ ਭਾਰਤੀ ਵਿਵਾਦ ਪਰ ਪਾਰਟੀ ਦੇ ਅਨੁਸ਼ਾਸਨਕ ਸਮਿਤੀ ਦੀ ਬੈਠਕ ਦਾ ਕੀਤਾ ਆਯੋਜਨ। ਪਾਰਟੀ ਮਹਾਂਸਚਿਵ ਵਿਨੋਦ ਜਿੰਟਾ ਨੇ ਅੱਜ ਸ਼ਿਮਲੇ ਵਿੱਚ ਬੋਲਿਆ ਕਿ ਨੀਰਜ ਭਾਰਤੀ ਦੇ ਆਰੋਪ ਤੱਥਿਆਹੀਨ ਅਤੇ ਨਿਰਾਧਾਰ ਹੈ। ਵਿਨੋਦ ਜਿੰਟਾ ਨੇ ਬੋਲਿਆ ਕਿ ਭਈ ਪਾਰਟੀ ਦੇ ਅੰਦਰ ਕੁਛ ਵੀ ਨੇਤਾ ਜਾਂ ਕਾਰਜਕਰਤਾ ਜੋ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਜਿਹੜਾ ਸੀ ਹੱਕ ਹੈ, ਪਰ ਇਸੇਰੇ ਵਾਸਤੇ ਕੁਛ ਵੀ ਸਾਰਵਜਨਿਕ ਮੰਚ ਅਤੇ ਸੋਸ਼ਲ ਮੀਡੀਆ ਦਾ ਜਿਹੜਾ ਸੀ ਸਹਾਰਾ ਨਹੀਂ ਲਿੱਤਾ ਜਾ ਸਕਦਾ। ਅਤੇ ਇਸ ਦੇ ਵਿੱਚ ਭਾਜਪਾ ਪ੍ਰਵਕਤਾ ਸੰਦੀਪਨੀ ਭਾਰਦਵਾਜ ਨੇ ਨੀਰਜ ਭਾਰਤੀ ਦੇ ਮੁੱਖ ਮੰਤਰੀ ਪਰ ਲਾਏ ਆਰੋਪਾਂ ਦਾ ਜਿਹੜਾ ਸੀ ਨਿਸ਼ਪਕਸ਼ਤਾ ਕੰਨੇ ਜਿਹੜਾ ਸੀ ਜਾਂਚ ਹੋਣੀ ਚਾਹੀਦੀ ਤਾਂ ਕਿ ਸੱਚਾਈ ਪ੍ਰਦੇਸ਼ ਦੇ ਲੋਕਾਂ ਸਾਹਮਣੇ ਜਿਹੜੇ ਸੀ ਆਉਣੀ ਚਾਹੀਦੀ। ਅਤੇ ਤਿੰਨਾਂ ਨੇ ਬੋਲਿਆ ਕਿ ਭਾਈ ਭਾਰਤੀ ਦੇ ਆਰੋਪ ਗੰਭੀਰ ਹੈ ਅਤੇ ਇਹਨਾਂ ਆਰੋਪਾਂ ਦੇ ਜਿਹੜੇ ਸੀ ਮਤੇ ਸਾਰੇ ਜਿਹੜੇ ਸੀ ਸਵਾਲ ਜਿਹੜੇ ਸੀ ਖੜ੍ਹੇ ਹੋਇਆ ਕਰਦੇ ਹਨ। ਅਤੇ ਦੇਖੋ ਜੀ ਇਹ ਤਾਂ ਸੀ ਕੁਛ ਨਵੀਂ ਤਾਜ਼ੀਆਂ, ਅਤੇ ਆਵੇ ਕੁਛ ਮਨੋਰੰਜਨ ਕਰਾਉਂਦੇ ਅਤੇ ਸੁਣਾਉਂਦੇ ਇੱਕ ਸ਼ਿਵ ਭਜਨ, ਅਤੇ ਇਸ ਵਿੱਚ ਵਾਹਕ ਹੈ ਵਿਨੈ ਅਵਰੋਲ ਦੀ।

ਦੇਖੋ ਜੀ, ਇਹ ਤਾਂ ਸੁਣਿਆ ਤੁਸੀਂ ਸ਼ਿਵਭਜਨ, ਅਤੇ ਅਵੇ ਅਸੀਂ ਇੱਕ ਗੱਲਬਾਤ ਲੈਣੀ ਕਿ ਭਾਈ ਜੀਵਨ ਵਿੱਚ ਸ਼ਿਕਸ਼ਾ ਦੀ ਜਿਹੜੀ ਸੀ ਕਿਆ ਅਹਿਮੀਅਤ ਹੁੰਦੀ। ਪੜ੍ਹਾਈ ਅੱਜ ਦੇ ਜੀਵਨ ਵਿੱਚ ਮਤੇ ਸਾਰੇ ਜਿਹੜੇ ਸੀ ਮਾਇਨੇ ਰੱਖਦੀ ਅਸਾਂ ਵਿੱਚ। ਪੜ੍ਹਾਈ ਕਾ ਮਾਨੂੰ ਜੋ ਗਿਆਨ ਮਿਲਦਾ ਹੈ ਨਾ ਜੀ, ਵਿਵੇਕ ਇਹਦੀ ਹੈ ਨਾ ਬੁੱਧੀ, ਅਤੇ ਪੜ੍ਹਾਈ ਮਾਨੂੰਆਂ ਜੋ ਅੰਧਿਆਰੇ ਕਾ ਜਿਹੜੇ ਸੀ ਉਜਾਲੇ ਪਾਸੇ ਲੈ ਜਾਂਦੀ, ਅਤੇ ਪੜ੍ਹਾਈ ਕਾ ਮਾਨੂੰਆਂ ਵਿੱਚ ਜਿਹੜੇ ਸੀ ਖਰੇ ਵਧੀਆ ਜਿਹੜੇ ਸੀ ਗੁਣਾਂ ਦੇ ਵਧੀਆ ਜਿਹੜੇ ਸੀ ਸੰਸਕਾਰ ਵੀ ਮਿਲਦੇ, ਅਤੇ ਖਰੀ ਪੜ੍ਹਾਈ ਕਰਨ ਕਾ ਮਾਨੂੰਆਂ ਵਿੱਚ ਵਧੀਆ ਜਿਹੜੀ ਸੀ ਮਾਨਵਤਾ ਦੀ ਜਿਹੜੀ ਸੀ ਸੋਚ ਆਉਂਦੀ, ਅਤੇ ਪੜ੍ਹਾ ਲਿਖਾ ਮਾਨੂੰ ਆਪਣੇ ਆਸੇ ਪਾਸੇ ਭਾਈਚਾਰੇ ਦੀ ਭਾਵਨਾ ਕਰਨੇ, ਅਤੇ ਮਿਲੀ ਜੁਲੀ ਕਰੀ ਜਿਹੜੇ ਸੀ ਆਪਸੀ ਸਹਿਯੋਗ ਦੀ ਭਾਵਨਾ ਜੋ ਜਿਹੜਾ ਸੀ ਵਧਾਵਾ ਦਿੰਦੇ, ਅਤੇ ਏਕਤਾ ਕਰਨੇ ਜਿਹੜੇ ਸੀ ਅੱਗੇ ਵੱਧਦੇ, ਅਤੇ ਇਸੇਰੇ ਕਾ ਖਰੇ ਸਮਾਜ ਦੇ ਨਿਰਮਾਣ ਦੀ ਜਿਹੜੀ ਸੀ ਬੁਨਿਆਦ ਬਣਦੀ, ਅਤੇ ਇਸੇਰੇ ਕਾ ਹੀ ਅਸੀਂ ਆਪਣੇ ਵਧੀਆ ਮੁਲਕ ਦੇ ਨਿਰਮਾਣ ਦੀ ਜਿਹੜੀ ਸੀ ਉਮੀਦ ਕਰ ਸਕਦੇ ਜੇ ਅਸਾਂ ਦੇ ਮਾਨੂੰ ਖਰੇ ਜਿਹੜੇ ਸੀ ਪੜ੍ਹੇ ਲਿਖੇ ਹੋਣੇ। ਅਤੇ ਕਿਉਂਕਿ ਪੜ੍ਹਾਈ ਹੀ ਇੱਕ ਇਹਦੇ ਹੀ ਚੀਜ਼ ਹੈ ਕਿ ਸੇ ਅਸਾਂ ਜੋ ਜਿਹੜਾ ਸੀ ਵਧੀਆ ਤਰੀਕੇ ਕਰਨੇ ਜਿਹੜਾ ਸੀ ਬੜੇ ਸ਼ਿਸ਼ਟਾਚਾਰ ਤਰੀਕੇ ਕਰਨੇ ਜਿਹੜਾ ਸੀ ਆਪਸੀ ਜਿਹੜੇ ਸੀ ਸੌਹਾਰਦ ਕਰਨੇ ਜਿਹੜਾ ਸੀ ਅੱਗੇ ਵਧਾਉਂਦੀ। ਅਤੇ ਦੇਖੋ ਜੀ, ਪੜ੍ਹਾਈ ਦੇ ਮਤੇ ਸਾਰੇ ਜਿਹੜੇ ਸੀ ਮਾਇਨੇ ਹੁੰਦੇ ਹੈ ਨਾ। ਅਤੇ ਪ੍ਰਾਚੀਨ ਕਾਲ ਵਿੱਚ ਮਾਨੂੰ ਜਿਹੜੇ ਸੀ ਸ਼ਿਕਸ਼ਾ ਲੈਣ ਵਾਸਤੇ ਜਿਹੜੇ ਬੜੇ ਬੜੇ ਮਹਾਂਪੁਰਸ਼ਾਂ ਕਾ ਜਾਂਦੇ ਥੇ, ਤਿਨ੍ਹਾਂ ਜੋ ਤਿਨਹੇਰੇ ਜਿਹੜੇ ਸੀ ਆਸ਼ਰਮ ਵਿੱਚ ਜਾਈ ਨੇ ਜਿਹੜੇ ਸੀ ਬੜੇ ਅਨੁਸ਼ਾਸਨ ਵਿੱਚ ਰਹੀ ਕਰੀ ਜਿਹੜੇ ਸੀ ਸ਼ਿਕਸ਼ਾ ਲੈਣੀ ਪੈਂਦੀ ਥੀ, ਫਿਰ ਗੁਰਕੁਲ ਬਣੇ ਹੈ ਨਾ, ਤਿੱਤੇ ਵੇਦਾਂ ਅਤੇ ਪੁਰਾਣਾਂ ਦੀ ਜਿਹੜੀ ਸੀ ਸ਼ਿਕਸ਼ਾ ਦਿੱਤੀ ਜਾਂਦੀ ਥੀ, ਅਤੇ ਫਿਰ ਅੰਗਰੇਜ਼ਾਂ ਜਿਹੜੇ ਸੀ ਹਕੂਮਤਾਂ ਅਸਾਂ ਦੇ ਮੁਲਕ ਵਿੱਚ ਆਈ, ਅਤੇ ਤਿਸ ਵੇਲੇ ਸ਼ਿਕਸ਼ਾ ਦੇ ਜਿਹੜੇ ਸੀ ਦਾਇਰੇ ਨਿਚਲੇ ਜਿਹੜੇ ਤਬਕਿਆਂ ਦੇ ਵਾਸਤੇ ਥੋੜ੍ਹੇ ਕੱਠਣ ਥੇ, ਤਾਂ ਫਿਰ ਅਸੀਂ ਆਜ਼ਾਦ ਹੋਏ ਅਤੇ ਬਾਹਰੀ ਤਾਦਾਦ ਵਿੱਚ ਜਿਹੜੇ ਸੀ ਸਕੂਲਾਂ ਹੈ ਨਾ ਕਾਲਜ ਜਿਹੜੇ ਸੀ ਖੁੱਲ੍ਹੇ, ਅਤੇ ਬਾਹਰੀ ਸੰਖਿਆ ਵਿੱਚ ਜਿਹੜੇ ਸੀ ਇਸ ਵੇਲੇ ਦੇਖੋ ਜੀ ਜਿਹੜੇ ਕਾਲਜ ਹਨ ਸੇ ਜਿਹੜੇ ਹਰੇਕ ਜਿਹੜੇ ਸੀ 10-15-20 ਕਿਲੋਮੀਟਰ ਦੇ ਜਿਹੜੇ ਫਾਸਲੇ ਵਿੱਚ ਜਿਹੜੇ ਸੀ ਖੁੱਲ੍ਹੇ ਗਏ ਦਿਨ। ਅਤੇ ਦੇਖੋ ਜੀ, ਵਿਵਸਾਇਕ ਸ਼ਿਕਸ਼ਾ ਪਾਸੇ ਇਸ ਵੇਲੇ ਨੌਜਵਾਨ ਪੀੜ੍ਹੀ ਜਿਹੜੇ ਸੀ ਖਾਸਾ ਰੁਝਾਨ ਰੱਖਿਆ ਕਰਦੀ ਹੈ, ਅਤੇ ਵਿਵਸਾਇਕ ਸ਼ਿਕਸ਼ਾ ਜਿਹੜੇ ਸੰਸਥਾਨ ਵੀ ਆਪਣੇ ਮੁਲਕ ਵਿੱਚ ਜਿਹੜੇ ਸੀ ਠੀਕ ਠਾਕ ਹੋਏ ਗਏ ਦਿਨ।

ਤਾਂ ਜਿੱਤੇ ਕਾ ਕੀ ਤਨੇਰਾ ਜਿਹੜਾ ਸੇ ਗੁਜ਼ਰ ਬਸਰ ਚੱਲ ਸਕਣ, ਹੈ ਨਾ, ਕੀਤੇ ਨੇ ਜੋ ਜਿਹੜੇ ਸੇ ਕਮਾਉਣੇ ਦੇ ਜਿਹੜੇ ਸੇ ਮੌਕੇ ਮਿਲਣ, ਅਤੇ ਖੁਸ਼ਹਾਲ ਜੀਵਨ ਵਾਸਤੇ ਸ਼ਿਕਸ਼ਾ ਦਾ ਜਿਹੜਾ ਹੋਣਾ ਬੜਾ ਜ਼ਰੂਰੀ ਹੈ। ਜੇ ਤੁਸੀਂ ਆਪਣੇ ਜੀਵਨ ਵਿੱਚ ਖੁਸ਼ਹਾਲ ਜੀਵਨ ਜੀਣਾ ਚਾਹੁੰਦੇ ਤਾਂ ਅਸਾਂ ਜੋ ਸ਼ਿਕਸ਼ਿਤ ਹੋਣਾ ਬੜਾ ਜ਼ਰੂਰੀ ਹੈ। ਇੱਕ ਪੜ੍ਹਾ ਲਿਖਾ ਮਾਣੂ ਆਪਣੇ ਜੀਵਨ ਵਿੱਚ ਕਿਸੇ ਹੋਰ ਉੱਪਰ ਜਿਹੜੇ ਸੇ ਨਿਰਭਰ ਜਿਹੜੇ ਸੇ ਨਹੀਂ ਹੋਈ ਕਰੀ, ਆਪਣੀ ਜ਼ਰੂਰਤਾਂ ਦੇ ਅਨੁਸਾਰ ਜਿਹੜੇ ਸੇ ਆਪਣੀ ਜਿਹੜੀ ਜ਼ਰੂਰਤਾਂ ਜੋ ਜਿਹੜੇ ਬੜੀ ਆਸਾਨੀ ਕਰੇ ਪੂਰਾ ਕਰ ਸਕਦੇ। ਅਤੇ ਸਮਾਜਿਕ ਸਮਾਨਤਾ ਵਾਸਤੇ ਸ਼ਿਕਸ਼ਾ ਬੜੀ ਜ਼ਰੂਰੀ ਹੈ। ਊਂਚ ਨੀਚ ਧਾਰਮਿਕ ਪਖੰਡ ਵੀ ਜਿਹੜੇ ਸਮਾਜ ਵਿੱਚ ਜਿਹੜੇ ਸੇ ਵਿਆਪਤ ਹੈ, ਤਾਂ ਇਸ ਸੋਚ ਕਾ ਅਸਾਂ ਜੋ ਜਿਹੜੇ ਸੇ ਪਿੱਛੇ ਹਟਣੇ ਦੀ ਜ਼ਰੂਰਤ ਹੈ ਕਿ ਜੋ ਕਿ ਇਸ ਵੇਲੇ ਅਸਾਂ ਜੋ ਜਿਹੜੇ ਸੇ ਆਪਸੀ ਜਿਹੜੇ ਸੇ ਸਹਿਯੋਗ ਕਰਨੇ ਇੱਕ ਦੂਜੇ ਕਰਨੇ ਜਿਹੜੇ ਸੇ ਮਿਲਜੁਲੀ ਕਰੀ ਅਸਾਂ ਜੋ ਜਿਹੜੇ ਸੇ ਅੱਗੇ ਵਧਾਉਣਾ ਹੈ, ਅੱਗੇ ਵਧਣਾ ਹੈ ਨਾ। ਅਤੇ ਕੰਨੇ ਕੰਨੇ ਦੇਖੋ ਜੀ, ਜਿਸ ਵੇਲੇ ਗੱਲਾਂ ਦੀ ਰਾਸ਼ਟਰ ਨਿਰਮਾਣ ਦੀ ਅਤੇ ਰਾਸ਼ਟਰ ਦੀ ਗੱਲਾਂ ਦੀ, ਅਤੇ ਤਾਂ ਹੀ ਅਸੀਂ ਆਪਣੇ ਰਾਸ਼ਟਰ ਜੋ ਜਿਹੜੇ ਸੇ ਅੱਗੇ ਲੈ ਜਾ ਸਕਦੇ ਕਿ ਜੋ ਕਿ ਅਸਾਂ ਜੋ ਇਹਦੇ ਜਿਹੜੀ ਸੀ ਹੀਨ ਭਾਵਨਾ ਨਹੀਂ ਰੱਖਣੀ ਚਾਹੀਦੀ, ਹੈ ਨਾ ਜੀ, ਜਿਹੜੀ ਜਾਤ ਪਾਤ ਹੁੰਦੀ, ਊਂਚ ਨੀਚ ਹੁੰਦੀ, ਹੈ ਨਾ ਜੀ, ਧਰਮ ਦੀ ਜਿਹੜੀ ਸੀ ਲੜਾਈਆਂ ਹੁੰਦੀ, ਤਾਂ ਅਸਾਂ ਜੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਸੀ ਬਚਣਾ ਹੈ। ਦੇਖੋ ਜੀ, ਅਸਾਂ ਜੋ ਇਹਨਾਂ ਸਾਰੀਆਂ ਗੱਲਾਂ ਦਾ ਜਿਹੜੇ ਸੀ ਅਸਾਂ ਦੀ ਜਿਹੜੀ ਸੀ ਪੜ੍ਹਾਈ ਲਿਖਾਈ ਹੀ ਜਿਹੜੀ ਸੀ ਬਚਾਈ ਸਕਦੀ। ਅਤੇ ਆਤਮ ਨਿਰਭਰ ਬਣਨ ਵਾਸਤੇ ਅਸਾਂ ਜੋ ਵਿਵਸਾਇਕ ਸ਼ਿਕਸ਼ਾ ਵਾਸਤੇ ਜਿਹੜੇ ਸੀ ਆਪਣਾ ਜਿਹੜੇ ਸੀ ਰੁਝਾਨ ਹੈ ਸੇ ਵਧਾਉਣੇ ਚਾਹੀਦੇ। ਦੇਖੋ ਜੀ, ਗੱਲ ਹੁੰਦੀ ਗੁਜ਼ਰ ਬਸਰ ਦੀ, ਹੈ ਨਾ ਜੀ। ਅਤੇ ਦੇਖੋ ਜੀ, ਸਮਾਜ ਦੇ ਅੰਦਰ ਦੇਖੋ ਜੀ, ਮਾਣੂ ਹੁੰਦੇ, ਚਾਹੇ ਇੱਕ ਮਜ਼ਦੂਰ ਸ਼੍ਰੇਣੀ ਦੇ ਅਸੀਂ ਮਾਣੂ ਦੀ ਗੱਲ ਕਰੀਏ, ਚਾਹੇ ਅਸੀਂ ਇੱਕ ਅਫਸਰਸ਼ਾਹੀ ਦੀ ਗੱਲ ਕਰੀਏ, ਦੇਖੋ ਜੀ, ਤਨੇਰਾ ਜਿਹੜਾ ਮਕਸਦ ਹੁੰਦਾ ਸੇ ਹੁੰਦਾ ਜੀ ਆਪਣੇ ਪਰਿਵਾਰ ਦਾ ਜਿਹੜਾ ਸੀ ਲਾਲਨ ਪਾਲਨ ਕਰਨਾ। ਅਤੇ ਦੇਖੋ ਜੀ, ਇਸੇ ਤਾਂ ਹੀ ਜਿਹੜੇ ਸੇ ਅਸਾਂ ਜੋ ਜਿਹੜਾ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਸੀ ਆਪ ਵਿੱਚ ਜਿਹੜਾ ਕਿ ਇੱਕ ਹੀ ਦੂਜੇ ਕਰਨੇ ਜਿਹੜੇ ਸੀ ਮਿਲੀ ਜੁਲੀ ਕਰੀ ਪ੍ਰਯਾਸ ਕਰਨਾ ਚਾਹੀਦਾ ਕਿ ਬਈ ਇੱਕ ਸਮਾਜ ਦੇ ਅੰਦਰ ਜਿਹੜਾ ਸੀ ਨਿਚਲੇ ਤਬਕੇ ਦੇ ਮਾਣੂਆਂ ਦੇ ਵਾਸਤੇ ਵੀ ਅਸਾਂ ਜੋ ਤਿੰਨਾਂ ਜੋ ਉਠਾਉਣੇ ਦੀ ਜ਼ਰੂਰਤ ਹੁੰਦੀ ਕਿ ਦੇਖੋ ਜੀ, ਸਮਾਜ ਦੇ ਅੰਦਰ ਜਿਸ ਵੇਲੇ ਅਸੀਂ ਹਰੇਕ ਵਰਗ ਦੇ ਵਿਕਾਸ ਦੀ ਗੱਲ ਕਰੀਏ ਤਾਂ ਹੀ ਅਸਾਂ ਦਾ ਜਿਹੜਾ ਸੀ ਰਾਸ਼ਟਰ ਹੈ ਸੇ ਤਰੱਕੀ ਕਰ ਸਕਦਾ, ਉੱਨਤੀ ਕਰ ਸਕਦਾ। ਅਤੇ ਵਧੀਆ ਸਮਾਜ ਦੇ ਨਿਰਮਾਣ ਵਾਸਤੇ ਜਿਹੜੀ ਸ਼ਿਕਸ਼ਾ ਅਸਾਂ ਦੇ ਜੀਵਨ ਵਿੱਚ ਜਿਹੜੇ ਸੀ ਬੜੀ ਜ਼ਰੂਰੀ ਹੈ ਕਿ ਜੋ ਕਿ ਅਸਾਂ ਦੇ ਅੰਦਰ ਕਈ ਵਾਰੀ ਦੇਖੋ ਜੀ ਕੋਈ ਵਿਕਾਰ ਆ ਜਾਂਦੇ, ਅਸਾਂ ਦੀ ਸੋਚ ਥੋੜ੍ਹੀ ਜਿਹੜੇ ਸੀ ਬਦਲੀ ਜਾਂਦੀ, ਅਤੇ ਜਿਸ ਵੇਲੇ ਅਸਾਂ ਜੋ ਜਿਹੜੇ ਸੀ ਅਸਾਂ ਦੀ ਸੋਚ ਵਿੱਚ ਕੋਈ ਜਿਹੜੀ ਸੀ ਖਰਾਬੀ ਆਉਂਦੀ, ਅਤੇ ਅਸਾਂ ਜੋ ਇੱਕ ਚੀਜ਼ ਬਚਾਈ ਸਕਦੀ ਸੀ ਹੈ ਜੀ ਅਸਾਂ ਦੀ ਜਿਹੜੀ ਸੀ ਸ਼ਿਕਸ਼ਾ। ਅਤੇ ਦੇਖੋ ਜੀ, ਸ਼ਿਕਸ਼ਾ ਹਰੇਕ ਵਰਗ ਦੇ ਮਾਣੂਆਂ ਦੇ ਵਾਸਤੇ, ਗਰੀਬਾਂ ਦੇ ਵਾਸਤੇ ਵੀ ਜਿਹੜੀ ਸੀ ਜਿਹੜੀ ਜ਼ਰੂਰੀ ਹੈ। ਦੇਖੋ ਜੀ, ਸ਼ਿਕਸ਼ਾ ਦਾ ਅਧਿਕਾਰ ਵੀ ਬਣਿਆ ਹੈ, ਅਤੇ ਅਸਾਂ ਜੋ ਪੜ੍ਹਾਈ ਲਿਖਾਈ ਦੇ ਜਿਹੜੇ ਸੀ ਮੌਕੇ ਸਾਰਿਆਂ ਜੋ ਦੇਣੇ ਚਾਹੀਦੇ, ਹੈ ਨਾ, ਕਿਤੇ ਵੀ ਅਗਰ ਸਮਾਜ ਦੇ ਅੰਦਰ ਆਪਣੇ ਆਸੇ ਪਾਸੇ ਕਿਤੇ ਵੀ ਕੋਈ ਬੱਚਾ ਇਹ ਲੱਗਦਾ ਕਿ ਬਈ ਜਿਹੜਾ ਸੀ 14 ਸਾਲ ਦਾ ਥੱਲੇ ਸੇ ਸਕੂਲ ਨਹੀਂ ਜਾਇਆ ਕਰਦਾ ਹੈ, ਤਾਂ ਤਿੰਨਾਂ ਜੋ ਦੇਖੋ ਜੀ ਸਕੂਲ ਜਾਣ ਵਾਸਤੇ ਤਿੰਨਾਂ ਜੋ ਤਿਆਰ ਕਰਨਾ ਚਾਹੀਦਾ, ਤਨੇਰੀ ਜਿਹੜੀ ਸੀ ਥੋੜ੍ਹੀ ਮਦਦ ਕਰਨੀ ਚਾਹੀਦੀ ਕਿ ਬਈ ਬੱਚਾ ਜਿਹੜੇ ਸੀ ਸਕੂਲ ਕਿਜੋ ਨਹੀਂ ਜਾਇਆ ਕਰਦਾ ਹੈ। ਅਤੇ ਇਹਨਾਂ ਸਾਰੀਆਂ ਗੱਲਾਂ ਦਾ ਅਸਾਂ ਜੋ ਜਿਹੜੇ ਸੀ ਸਾਰੀਆਂ ਮਾਣੂਆਂ ਜੋ ਸਮਾਜ ਦੇ ਜਿਹੜੇ ਸੀ ਜਾਗਰੂਕ ਸੱਭਿਅ ਮਾਣੂਆਂ ਜੋ ਖਾਸ ਕਰੇ ਤਨੇਰਾ ਜਿਹੜਾ ਸੀ ਸੰਗਿਆਨ ਲੈਣ ਦੀ ਜ਼ਰੂਰਤ ਹੈ ਕਿ ਬਈ ਸ਼ਿਕਸ਼ਾ ਅੱਜ ਦੇ ਜੀਵਨ ਵਿੱਚ ਹਰੇਕ ਵਰਗ ਦੇ ਵਾਸਤੇ, ਸਾਰਿਆਂ ਲੋਕਾਂ ਦੇ ਵਾਸਤੇ, ਹਰੇਕ ਤਬਕਿਆਂ ਦੇ ਵਾਸਤੇ ਜਿਹੜੇ ਸੀ ਬੜੀ ਜ਼ਰੂਰੀ ਹੈ। ਅਤੇ ਦੇਖੋ ਜੀ, ਗੱਲਬਾਤ ਅਸੀਂ ਅੱਗੇ ਹੋਰ ਬੁਲਾਉਣੀ ਹੈ, ਪਰ ਸੁਣਾਉਂਦੇ ਇੱਕ ਹੋਰ ਲੋਕ ਗੀਤ, ਬਾਕ ਹੈ ਭੁਵਨੇਸ਼ ਕੁਮਾਰ ਦੀ।

ਅਤੇ ਦੇਖੋ ਜੀ, ਅਸੀਂ ਇੱਕ ਹੋਰ ਗੱਲਬਾਤ ਲਾਣੀ ਕਿ ਭਾਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਕੇਂਦਰ ਪ੍ਰਾਯੋਜਿਤ ਜਿਹੜੀ ਇਸ ਯੋਜਨਾ ਹੈ, ਅਤੇ ਇਸ ਯੋਜਨਾ ਦਾ ਖਾਸ ਮਕਸਦ ਹੈ ਨੌਜਵਾਨਾਂ ਜੋ ਮੁਫਤ ਵਿੱਚ ਕੌਸ਼ਲ ਪ੍ਰਸ਼ਿਕਸ਼ਣ ਦੇਣਾ, ਅਤੇ ਇਹਨਾਂ ਜੋ ਰੋਜ਼ਗਾਰ ਦੇ ਜਿਹੜੇ ਭਰਪੂਰ ਮੌਕੇ ਦੇਣੇ, ਅਤੇ ਇਸ ਲਾਇਕ ਜਿਹੜਾ ਤਿੰਨਾਂ ਜੋ ਬਣਾਉਣਾ। ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਜਿਹੜੀ ਅਸੀਂ ਖਾਸੀਅਤ ਕਿਆ ਹੈ, ਦੇਖੋ ਜੀ, ਇਸ ਯੋਜਨਾ ਦੇ ਤਹਿਤ ਪ੍ਰਸ਼ਿਕਸ਼ਣ ਵਾਸਤੇ ਜਿਹੜਾ ਅਸੀਂ ਨੌਜਵਾਨਾਂ ਦਾ ਕੁਛ ਵੀ ਪ੍ਰਕਾਰ ਦੀ ਜਿਹੜੀ ਅਸੀਂ ਕੋਈ ਫੀਸ ਨਹੀਂ ਲਿੱਤੀ ਜਾਣੀ। ਅਤੇ ਕੋਰਸ ਪੂਰਾ ਕਰਨ ਅਤੇ ਇਮਤਿਹਾਨ ਪਾਸ ਕਰਨ ਦੇ ਬਾਅਦ ਜਿਹੜਾ ਅਸੀਂ ਸਰਕਾਰੀ ਮਾਨਿਅਤਾ ਪ੍ਰਾਪਤ ਪ੍ਰਮਾਣ ਪੱਤਰ ਵੀ ਤਿੰਨਾਂ ਜੋ ਦਿੱਤਾ ਜਾਣਾ, ਅਤੇ ਸੇ ਪ੍ਰਮਾਣ ਪੱਤਰ ਲੈ ਕੇ ਆਪਣੇ ਮੁਲਕ ਅਤੇ ਕੁਛ ਵੀ ਕੋਨੇ ਵਿੱਚ ਜਾ ਕੇ ਜਿਹੜੇ ਅਸੀਂ ਆਪਣੇ ਜਿਹੜੇ ਅਸੀਂ ਰੋਜ਼ਗਾਰ ਦੇ ਵਾਸਤੇ ਤਲਾਸ਼ ਕਰ ਸਕਦੇ, ਰੋਜ਼ਗਾਰ ਜਿਹੜੇ ਅਸੀਂ ਪਾਈ ਸਕਦੇ। ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਜਿਹੜੇ ਮਤੇ ਸਾਰੇ ਪ੍ਰਸ਼ਿਕਸ਼ਣ ਦਿੱਤੇ ਜਾਏ ਕਰਦੇ, ਜਿਵੇਂ ਕਿ ਇਸ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਡਰੋਨ ਤਕਨੀਕ, ਇਲੈਕਟ੍ਰਿਕ ਜਿਹੜੇ ਅਸੀਂ ਵਾਹਨ, ਅਤੇ 3D ਪ੍ਰਿੰਟਿੰਗ ਜਿਹਦੇ ਜਿਹੜੇ ਅਸੀਂ ਨਵੇਂ ਨਵੇਂ ਕੋਰਸ ਵੀ ਕਰਵਾਏ ਜਾਏ ਕਰਦੇ ਨੇ, ਕਿ ਜੋ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅੰਤਰਗਤ ਕਰਵਾਏ ਜਾਣੇ ਵਾਲੇ ਜਿਹੜੇ ਕੁਛ ਨਵੇਂ ਹੋਰ ਵੀ ਕੋਰਸ ਹੈ। ਤਾਂ ਇਨਹੇਰੀ ਵੀ ਅਸੀਂ ਗੱਲ ਲਾਈ ਦਿੰਦੇ ਕਿ ਜੋ ਕਿ ਜਿਹੜੇ ਸੇ ਅਸਾਂ ਦੇ ਜਿਹੜੇ ਸੇ ਨੌਜਵਾਨ ਹੈ, ਅਤੇ 10ਵੀਂ 12ਵੀਂ ਕਾ ਬਾਅਦ ਜਿਹੜੇ ਸੇ ਅਪ ਵੀ ਜਿਹੜੇ ਸੇ ਕਿਆ ਹੈ ਕਿ ਸੇ ਥੋੜ੍ਹਾ ਜਿਹੜੇ ਸੇ ਇਹ ਜਿਹੜੇ ਸੇ ਕਰਨੇ ਚਾਹੁੰਦੇ ਕੰਮ। ਤਾਂ ਇਸ ਵਿੱਚ ਕਿਹਾ ਕਿ ਪਹਿਲੀ ਅਸੀਂ ਗੱਲ ਕਰਦੇ ਕਿ ਹੋਸਪਿਟੈਲਿਟੀ ਜਿਹੜੇ ਸੇ ਟੂਰਿਜ਼ਮ, ਫਿਰ ਆਉਂਦੇ ਜੀ ਰਿਟੇਲ, ਪਲੰਬਰਿੰਗ, ਹੈ ਨਾ,

ਅਤੇ ਫਿਰ ਇਹਦੇ ਇੰਟਰਨੈਟ ਅਤੇ ਮੀਡੀਆ, ਫਰੀ ਲਾਈਫ ਸਾਇੰਸ। ਦੇਖੋ ਜੀ, ਇੱਥੇ ਕਾ ਵੀ ਸੇ ਆਪਣੇ ਰੁਜ਼ਗਾਰ ਦੇ ਜਿਹੜੇ ਸੇ ਮਤੇ ਸਾਰੇ ਜਿਹੜੇ ਸੇ ਮੌਕੇ ਜਿਹੜੇ ਸੇ ਪਾਈ ਸਕਦੇ। ਅਤੇ ਦੇਖੋ ਜੀ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਵਿੱਚ ਅਸਾਂ ਦੇ ਜਿਹੜੇ ਸੇ ਨੌਜਵਾਨ ਪੀੜ੍ਹੀ ਜੋ ਬੜੇ ਸੌਖੇ ਤਰੀਕੇ ਕਨੇ ਕੌਸ਼ਲ ਪਾਉਣੇ ਦਾ ਜਿਹੜਾ ਸੇ ਭਰਪੂਰ ਮੌਕਾ ਹੈ। ਅਤੇ ਅਸਾਂ ਦੀ ਸਰਕਾਰਾਂ ਦੇ ਅਸਾਂ ਦੇ ਵਾਸਤੇ ਬੜਾ ਕੁਛ ਜਿਹੜਾ ਸੇ ਕਰਿਆ ਕਰਦੀ ਹੈ, ਬਸ ਜ਼ਰੂਰਤ ਹੈ ਤਾਂ ਅਸਾਂ ਦਾ ਜਿਹੜਾ ਸੇ ਜਾਗਰੂਕ ਹੋਣਾ। ਕਈ ਵਾਰੀ ਕਿਹਾ ਹੁੰਦਾ ਕਿ ਸਰਕਾਰਾਂ ਨੇ ਤਾਂ ਮਤੀ ਸਾਰੀ ਜਿਹੜੀ ਸੀ ਸਕੀਮਾਂ ਚਲਾਈ ਰੱਖੀ ਦੀ ਹੁੰਦੀ, ਪਰ ਅਸਾਂ ਜੋ ਜਿਹੜਾ ਸੀ ਦਿਨਹੇਰਾ ਜਿਹੜਾ ਸੀ ਪਤਾ ਨਹੀਂ ਆਉਂਦਾ। ਅਤੇ ਅਸਾਂ ਜੋ ਇਸੇ ਉੱਪਰ ਕਿਹਾ ਹੈ ਕਿ ਥੋੜ੍ਹਾ ਮਤਾ ਜਿਹੜਾ ਸੀ ਗਿਆਨ ਹੋਣਾ ਚਾਹੀਦਾ, ਜਾਗਰੂਕਤਾ ਹੋਣੀ ਚਾਹੀਦੀ। ਅਤੇ ਦੇਖੋ ਜੀ, ਇਸ ਵਿੱਚ ਕੁਛ ਜਿਹੜੀ ਸੀ ਪਾਤਰਤਾ ਦੀ ਸ਼ਰਤਾਂ ਵੀ ਹੁੰਦੀ ਸੀ, ਕੁਛ ਇਹ ਚਾਹੀਏ ਕਿ ਉਮੀਦਵਾਰ ਕਾ ਜਿਹੜਾ ਸੀ ਭਾਰਤ ਦਾ ਜਿਹੜਾ ਸੀ ਨਾਗਰਿਕ ਹੋਣਾ ਚਾਹੀਦਾ, ਅਤੇ ਤਿਸ ਕਾ ਜਾਪੂ ਆਪਣਾ ਜਿਹੜਾ ਆਧਾਰ ਕਾਰਡ ਹੋਣਾ ਚਾਹੀਦਾ, ਅਤੇ ਬੈਂਕ ਖਾਤਾ ਵੀ ਹੋਣਾ ਚਾਹੀਦਾ। ਅਤੇ ਕੰਨੇ ਕੰਨੇ ਦਿਨਹੇਰਾ ਜਿਹੜਾ ਸੀ ਬੈਂਕ ਖਾਤਾ ਹੈ ਸੇ ਆਧਾਰ ਦੇ ਕੰਨੇ ਜਿਹੜਾ ਸੀ ਲਿੰਕ ਹੋਣਾ ਚਾਹੀਦਾ। ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 15 ਜੁਲਾਈ 2015 ਜੋ ਸ਼ੁਰੂ ਹੋਈ ਸੀ, ਅਤੇ ਇਹ ਯੋਜਨਾ ਵਿਸ਼ਵ ਯੁਵਾ ਕੌਸ਼ਲ ਦਿਵਸ ਦੇ ਮੌਕੇ ਪਰ ਜਿਹੜੇ ਸੀ ਸ਼ੁਰੂ ਕੀਤੀ ਸੀ। ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦਾ ਅਭੀ ਤੱਕ 1,64,00,000 ਕਾ ਜ਼ਿਆਦਾ ਜ਼ਿਆਦਾ ਨੌਜਵਾਨਾਂ ਦੇ ਜਿਹੜੇ ਸੀ ਫਾਇਦਾ ਲਿੱਤਿਆ ਹੈ। ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਵਿੱਚ ਪ੍ਰਸ਼ਿਕਸ਼ਣ ਲੈ ਕਰੀ ਤੁਸੀਂ ਆਪਣੇ ਮੁਲਕ ਦੇ ਕੁਛ ਵੀ ਕੋਣੇ ਵਿੱਚ ਜਿਹੜੀ ਜਾਈ ਕਰੀ ਆਪਣਾ ਜਿਹੜਾ ਸੀ ਨੌਕਰੀ, ਵਪਾਰ ਅਤੇ ਵਿਵਸਾਏ ਜਿਹੜੇ ਸੀ ਕਰ ਸਕਦੇ। ਅਤੇ ਦੇਖੋ ਜੀ, ਸਰਕਾਰਾਂ ਨੇ ਚਾਹੇ ਅਸੀਂ ਭਾਰਤ ਸਰਕਾਰ ਦੀ ਗੱਲ ਕਰੀਏ, ਚਾਹੇ ਅਸੀਂ ਹਿਮਾਚਲ ਸਰਕਾਰ ਦੀ ਗੱਲ ਕਰੀਏ, ਅਤੇ ਸਰਕਾਰਾਂ ਨੇ ਸਮੇਂ ਸਮੇਂ ਪਰ ਸਮਾਜ ਦੇ ਹਰ ਵਰਗਾਂ ਦੇ ਵਾਸਤੇ, ਚਾਹੇ ਸੇ ਪੜ੍ਹਨ ਵਾਲੇ ਬੱਚੇ ਹੋਣ, ਚਾਹੇ ਸੇ ਨੌਜਵਾਨ ਹੋਣ, ਚਾਹੇ ਸੇ ਜਨਾਨੀਆਂ ਹੋਣ, ਚਾਹੇ ਸੇ ਬਜ਼ੁਰਗ ਬੇਸਹਾਰਾ ਹੋਣ, ਹਰੇਕ ਤਬਕਿਆਂ ਦੇ ਵਾਸਤੇ, ਹਰੇਕ ਵਰਗਾਂ ਦੇ ਵਾਸਤੇ ਕੁਛ ਨਾ ਕੁਛ ਜਿਹੜੇ ਸੇ ਸਕੀਮਾਂ ਚਲਾਈ ਰੱਖੀ ਦੀ ਆਉਂਦੀ। ਪਰ ਦੇਖੋ ਜੀ, ਜ਼ਰੂਰਤ ਹੈ ਸੇ ਅਸਾਂ ਜੋ ਜਿਹੜਾ ਸੀ ਜਾਗਰੂਕ ਹੋਣਾ। ਅਤੇ ਜੇ ਅਸੀਂ ਜਾਗਰੂਕ ਹੋਵਾਂਗੇ ਤਾਂ ਇਹਨਾਂ ਸਾਰੀਆਂ ਸਕੀਮਾਂ ਦਾ ਜੇ ਅਸੀਂ ਫਾਇਦਾ ਲਵਾਂਗੇ ਤਾਂ ਦੇਖੋ ਜੀ, ਤਾਂ ਹੀ ਅਸੀਂ ਅੱਗੇ ਵਧ ਸਕਦੇ। ਅਤੇ ਜਿਸ ਜਿਸ ਵੇਲੇ ਇੱਕ ਮਾਣੂ ਅੱਗੇ ਵਧਗਾ, ਹੈ ਨਾ, ਵਧੀਆ ਸ਼ਿਕਸ਼ਾ ਲਏਗਾ, ਹੈ ਨਾ, ਵਧੀਆ ਵਧੀਆ ਜਿਹੜੇ ਸੀ ਆਪਣੇ ਜਿਹੜੇ ਵਪਾਰ ਵਿਵਸਾਏ ਦੇ ਵਾਸਤੇ ਅੱਗੇ ਜਾਵਾਂਗੇ, ਤਾਂ ਅਸਾਂ ਦਾ ਜਿਹੜਾ ਸੀ ਮੁਲਕ ਹੈ ਸੇ ਵੀ ਜਿਹੜਾ ਸੀ ਅੱਗੇ ਵਧਣਾ। ਅਤੇ ਦੇਖੋ ਜੀ, ਕਾਰਜਕ੍ਰਮ ਦਾ ਜਿਹੜਾ ਸਮਾਂ ਹੈ ਸੇ ਵੀ ਲਗਭਗ ਹੋਇਆ ਕਰਦਾ ਹੈ। ਅਤੇ ਕਾਰਜਕ੍ਰਮ ਦੇ ਆਖਿਰ ਵੀ ਸੁਣਾਉਂਦੇ ਇੱਕ ਹੋਰ ਲੋਕ ਗੀਤ, ਅਤੇ ਬਾਕ ਹੈ ਕਵਰ ਸਿੰਘ ਦੇ।

ਮੰਡਿਆਲੀ ਕਾਰਕਮ ਸੁਣਨੇ ਵਾਲਿਆਂ ਜੋ ਜਯਾ ਸ਼ਰਮਾ ਜੀ ਨਮਸਕਾਰ। ਤਾਂ ਦੇਖਾਂ ਹਾਂ ਵੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗੀ। ਅੱਜ ਅਸਾਂ ਆਪਣੇ ਸੁਣਨੇ ਵਾਲਿਆਂ ਜੋ ਵਧੀਆ ਵਧੀਆ ਲੋਕ ਗੀਤ ਸੁਣਾਉਣੇ ਹੋਰ ਇੱਦੀ ਕੇ ਸੌਗੀ ਜਿਹੜੇ ਦੇਖਾਂ ਆਸਾਂ ਗੱਲਬਾਤ ਕਰਨੀ ਮਿਹਨਤ ਦਾ ਫਲ ਜਿਹੜਾ ਅਸੀਂ ਮਿੱਠਾ ਹੋਵਾਂ ਹੋਰ ਦੂਜੀ ਗੱਲਬਾਤ ਕਰਨੀ ਆਸਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਹੋਰ ਇੱਦੀ ਕੰਨੇ ਆਸਾਂ ਥੋੜ੍ਹੀ ਜਿਹੀ ਗੱਲਬਾਤ ਕਰਨੀ ਜਨਗਣਨਾ 2027 ਦਾ ਜਿਹੜਾ ਪਹਿਲਾ ਚਰਨ। ਤਾਂ ਸਭ ਵੀ ਤੋਂ ਪਹਿਲੇ ਹਾਂ ਸੋਚਾਂ ਕਿ ਵੀ ਆਹ ਸਾਰੇ ਦੇਸਾਂ ਪ੍ਰਦੇਸਾਂ ਮੰਜ ਕਿਆ ਕਿਆ ਹੋਇਆ ਕਰਾਂ ਆਪਣੇ ਸੁਣਨੇ ਵਾਲੇ ਜੋ ਨਵੀਂ ਤਾਜ਼ੀ ਖਬਰਾਂ ਸੁਣਾਏ ਲਾਏ ਖਬਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗਰੀਬ ਰੇ ਭਲਾਈ ਰੇ ਇਕੱਠੇ ਸਰਕਾਰ ਰੀ 12 ਸਾਲ ਰੀ ਵਿਕਾਸ ਯਾਤਰਾ ਜੋ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਮੰਜ ਬੋਲਿਆ ਕਿ ਦੇਸ਼ ਕਈ ਬਦਲਾਵ ਦਾ ਸਾਕਸ਼ੀ ਬਣਿਆ ਹੋਰ ਗਰੀਬ ਕਲਿਆਣ ਹੋਰ ਛੁੱਟੀ ਗਈ ਵਰਗ ਇਹਨਾਂ ਬਦਲਾਵ ਦੇ ਕੇਂਦਰ ਬਿੰਦੂ ਰਹੇ। ਤਿੰਨੇ ਬੋਲਿਆ ਕਿ ਅੰਤੋਦੈ ਹਮੇਸ਼ਾ ਤੇ ਸਰਕਾਰਾਂ ਰੇ ਇਕੱਠੇ ਪ੍ਰੇਰਣਾ ਸਰੋਤ ਰਹੇ ਇਹ ਕੋਸ਼ਿਸ਼ ਰਹੀ ਕਿ ਵਿਕਾਸ ਦਾ ਲਾਭ ਦਸ਼ਕਾਂ ਪਿੱਛੇ ਛੁੱਟੀ ਗਏ ਲੋਕਾਂ ਤੱਕ ਪਹੁੰਚੋ। ਪ੍ਰਧਾਨ ਮੰਤਰੀ ਜਨ ਧਨ ਖਾਤਾ ਸਵੱਛ ਭਾਰਤ ਅਭਿਆਨ PM ਆਵਾਸ ਯੋਜਨਾ ਜਲ ਜੀਵਨ ਮਿਸ਼ਨ ਹੋਰ ਆਯੁਸ਼ਮਾਨ ਭਾਰਤ ਜਿਹੜੀ ਹਰ ਪਹਿਲ ਦਾ ਉਦੇਸ਼ ਲੋਕਾਂ ਦੇ ਇਕੱਠੇ ਗਰਿਮਾ ਹੋਰ ਅਵਸਰ ਸੁਨਿਸ਼ਚਿਤ ਕਰਨਾ ਰਿਹਾ। ਇਹ ਸਭ ਯੋਜਨਾ ਜਿਹੜੀ ਦੇਖਾਂ ਆਹ ਸਾਰੇ ਜਿਹੜੇ ਗਰੀਬ ਤਬਕੇ ਦੇ ਲੋਕ ਏ ਤਿੰਨਾਂ ਦੇ ਭਲਾਈ ਦੇ ਇਕੱਠੇ ਚਲਾਈ ਗਈ ਰਹੀ। ਅਗਲੀ ਖਬਰੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੋਰੀ ਅੱਜ ਸ਼ਿਮਲੇ ਰੇ ਸੰਜੌਲੀ ਦੇ ਲਗਭਗ 3,18,00,000 ਰੁਪਏ ਦੀ ਲਾਗਤ 'ਤੇ ਨਵੇਂ ਕਈ ਮੰਜ਼ਿਲਾਂ ਦਾ ਖੇਡ ਸਟੇਡੀਅਮ ਲੋਕਾਂ ਜੋ ਸੌਂਪਿਆ। ਮੁੱਖ ਮੰਤਰੀ ਇਸ ਮੌਕੇ ਪਰ ਅੰਤਰਰਾਸ਼ਟਰੀ ਸ਼ਿਮਲਾ ਗ੍ਰੀਸ਼ਮੋਤਸਵ ਵਾਲੀਬਾਲ ਪ੍ਰਤੀਯੋਗਤਾ ਦੀ ਜਿਹੜੀ ਸ਼ੁਰੂਆਤ ਕੀਤੀ। ਤਿੰਨੇ ਬੋਲਿਆ ਕਿ ਇਸ ਪ੍ਰਤੀਯੋਗਤਾ ਦਾ ਉਦੇਸ਼ ਨਸ਼ਾ ਮੁਕਤੀ ਦਾ ਸੰਦੇਸ਼ ਦੇਣਾ। ਤਿੰਨੇ ਬੋਲਿਆ ਕਿ ਅੱਜ

ਤੇ ਮਸ਼ੋਬਰਾ ਮੰਜਾ ਜਨਾਨੀਅਰ ਇਕੱਠੇ ਵੀ ਪ੍ਰਦੇਸ਼ ਸਰਕਾਰਾਂ ਪਹਿਲਾ ਨਸ਼ਾ ਮੁਕਤੀ ਕੇਂਦਰ ਸੇ ਸ਼ੁਰੂ ਹੋਈ ਗਿਆ ਔਰ ਜਲਦ ਹੀ ਦੂਜਾ ਮਹਿਲਾ ਨਸ਼ਾ ਮੁਕਤੀ ਕੇਂਦਰ ਕਾਂਗੜਾ ਮੰਜਾ ਖੋਲ੍ਹਿਆ ਜਾਣਾ। ਅਗਲੀ ਖਬਰੀ, ਅੰਤਰਰਾਸ਼ਟਰੀ ਸ਼ਿਮਲਾ ਗ੍ਰੀਸ਼ਮੋਤਸਵ ਆਜ ਤੇ ਸ਼ੁਰੂ ਹੋਈ ਗਿਆ। ਰਿਜ ਮੈਦਾਨ ਪਰ 12 ਜੂਨ ਤੱਕ ਚੱਲਣੇ ਵਾਲੇ ਇਸ ਉਤਸਵ ਬਾਰੇ ਜਿਹੜੀ ਸ਼ੁਰੂਆਤੀ ਸੇ ਰਾਜਪਾਲ ਕਵਿੰਦਰ ਗੁਪਤਾ ਹੋਰੀ ਜਿਹੜੀ ਕਰਨੀ ਹੋਰ ਇਧਰਾ ਜਿਹੜਾ ਸਮਾਪਨ ਆ ਤਿਧਰੀ ਜਿਹੜੇ ਤੇਸ ਦਿਹਾੜੇ ਦੇ ਜਿਹੜੇ ਮੁੱਖ ਅਤਿਥੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਰੀ ਤਿੰਨਾ ਕਰਨਾ। ਇਹਦੀ ਮੰਜਾ ਬੋਲੀਵੁੱਡ ਪੰਜਾਬੀ ਹਿਮਾਚਲੀ ਕਲਾਕਾਰ ਤਿੰਨਾ ਲੋਕਾਰਾ ਜਿਹੜਾ ਮਨੋਰੰਜਨ ਕਰਨਾ। ਅਗਲੀ ਖਬਰੀ, ਆਕਾਸ਼ਵਾਣੀ ਦੇ ਅੱਜ ਗੌਰਵਸ਼ਾਲੀ 90 ਸਾਲ ਪੂਰੇ ਹੋਈ ਗਏ। 1936 ਅੱਜ ਕੇ ਹੀ ਦਿਹਾੜੇ ਇੰਡੀਆ ਸਟੇਟ ਬ੍ਰੌਡਕਾਸਟਿੰਗ ਸਰਵਿਸ ਜੋ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ। 1956 ਇਹਦੀ ਜੋ ਆਕਾਸ਼ਵਾਣੀ ਦਾ ਨਾਂ ਦਿੱਤਾ ਗਿਆ। ਅੱਜ ਆਕਾਸ਼ਵਾਣੀ ਦੇ 591 ਕੇਂਦਰ ਕੰਮ ਕਰਿਆ ਕਰਾਏ। 3 ਭਾਸ਼ਾ ਹੋਰ 146 ਬੋਲੀਆਂ ਮੰਜ ਕਾਰਿਕ੍ਰਮਾਂ ਦਾ ਪ੍ਰਸਾਰਣ ਹੋਆ ਹੋਰ ਇਧਰੀ ਜਿਹੜੀ ਪਹੁੰਚੀ ਸੇ 98% ਆਬਾਦੀ ਤੱਕ ਰਹੀ। ਹਰ ਲੋਕ ਇਸ ਪ੍ਰੋਗਰਾਮਾਂ 'ਚੋਂ ਜਿਹੜੇ ਵੀ ਸੁਣਾ ਹੈ ਤਾਂ ਇਹ ਤਾਂ ਹੋਏਗੀ ਨਵੀਂ ਤਾਜ਼ੀ ਖਬਰਾਂ। ਇਹ ਵੀ ਹਾਂ ਸੋਚਾਂ ਆਪਣੇ ਸੁਣਨ ਵਾਲਿਆਂ 'ਚੋਂ ਵਧੀਆ ਜੀ ਲੋਕ ਗੀਤ ਸੁਣਾਈ ਲਾਏ ਤਾਂ ਸੁਣਾ ਤੁਸੀਂ ਇਹ ਲੋਕ ਗੀਤ।

ਦੇਖਾ ਤੁਸੀਂ ਸੁਣਿਆ ਗੀਤ ਗਾਉਂਦੀ ਲਗੀ ਸੀ ਲੀਨਾ ਸ਼ਰਮਾ ਤਾਂ ਇਹ ਬੇਆਸਾ ਜਿਹੜੀ ਥੋੜ੍ਹੀ ਜਿਹੀ ਗੱਲਬਾਤ ਕਰਨੀ ਬਈ ਜਨਗਣਨਾ 2027 ਰਾ ਜਿਹੜਾ ਪਹਿਲਾ ਚਰਨ ਜਨਗਣਨਾ 2027 ਰੇ ਪਹਿਲੇ ਚਰਨ ਘਰਾਂ ਸੂਚੀ ਹੋਰ ਘਰਾਂ ਦੀ ਗਣਨਾ ਦਾ ਆਯੋਜਨ ਹਿਮਾਚਲ ਪ੍ਰਦੇਸ਼ ਰਾਜ ਮੰਜਾ 16 ਜੂਨ 2026 ਅਤੇ 15 ਜੁਲਾਈ 2026 ਤੱਕ ਕੀਤਾ ਜਾਣਾ ਇਹਦੇ ਰੇ ਠੀਕ 15 ਦਿਹਾੜੇ ਪਹਿਲੇ 1 ਜੂਨ 2026 ਅਤੇ 15 ਜੂਨ 2026 ਤੱਕ ਜਿਹੜੇ ਲੋਕ ਏ ਸੋ ਆਪੋ ਵੀ ਜਿਹੜਾ ਤਿੰਨਾਂ ਦੇ ਇਕੱਠੇ ਗਣਨਾ ਕਰਨ ਦਾ ਵਿਕਲਪ ਵੀ ਹਿਮਾਚਲਾਂ ਦੇ ਲੋਕਾਂ ਦੇ ਇਕੱਠੇ ਰੱਖਿਆ ਗਈ ਰਾ ਲੋਕ ਜਨਗਣਨਾ ਜਿਹੜੇ ਆਪਣੀ ਸਰਕਾਰੀ ਜਿਹੜਾ ਸਰ ਪੋਰਟਲ ਆ ਤੀਦੀ ਪਰ ਜਾਈ ਕਨੇ ਸੋ ਆਪੂ ਆਪਣੀ ਜਾਣਕਾਰੀ ਭਰ ਸਕਾਂ ਏ ਜਨਗਣਨਾ 2027 ਰਾ ਕਾਮ ਜਿਹੜਾ ਡਿਜੀਟਲ ਮਾਧਿਅਮਾਂ 'ਤੇ ਵੀ ਜਿਹੜਾ ਸੰਪਾਦਿਤ ਕੀਤਾ ਜਾਇਆ ਕਰਾਂ ਪਹਿਲੇ ਚਰਨਾਂ ਮੰਜਾ ਗਣਨਾ ਦੀ ਸਥਿਤੀ ਟਬਰਾ ਜੋ ਸੁਵਿਧਾਏ ਮਿਲਿਆ ਕਰਾਈ ਹੋਰ ਪਰਿਸੰਪੱਤੀਆਂ 'ਤੇ ਸੰਬੰਧੀ ਜਿਹੜੇ 33 ਸਵਾਲ ਪੁੱਛੇ ਜਾਣੇ ਜਨਗਣਨਾ ਅਧਿਨਿਯਮ 1948 ਦੇ ਅੰਤਰਗਤ ਜਨਗਣਨਾ ਮੰਜਾ ਦਿੱਤੀ ਗਈ ਸਭੀ ਜਾਣਕਾਰੀ ਜਿਹੜੀ ਸੀ ਗੋਪਨੀਯ ਰੱਖੀ ਜਾਣੀ ਕਿਸੇ ਜੋ ਕੁਛ ਵੀ ਨਹੀਂ ਦੱਸਿਆ ਜਾਣਾ ਇਹਦਾ ਉਪਯੋਗ ਸਿਰਫ ਨੀਤੀ ਨਿਰਮਾਣ ਹੋਰ ਅਨੁਸੰਧਾਨ ਦੇ ਕੰਮਾਂ ਦੇ ਇਕੱਠੇ ਕੀਤਾ ਜਾਣਾ ਤਾਂ ਦੇਖਾ ਜਨਗਣਨਾ ਦੋ

ਤਾਂ ਤੁਸੀਂ ਸੁਣਿਆ ਗੀਤ ਗਾਉਂਦੇ ਲਿਖਦੇ ਜਵਾਲਾ ਪ੍ਰਸ਼ਾਦ ਸ਼ਰਮਾ ਹੋਰ ਅੱਛਰ ਸਿੰਘ ਪਰਮਾਰ। ਤਾਂ ਇਹ ਵਿਆਸਾ ਥੋੜ੍ਹੀ ਜਿਹੀ ਗੱਲਬਾਤ ਕਰਨੀ, ਮਿਹਨਤ ਰਾ ਫਲ ਮਿੱਠਾ, ਸੱਚੀ ਲਗਨ ਹੋਰ ਮਿਹਨਤ ਦੇ ਕੀਤਾ ਗਿਆ ਕਾਮ ਰਾ ਪ੍ਰਣਾਮ, ਹਮੇਸ਼ਾ ਹੀ ਸੁੱਖ ਦੇਣ ਵਾਲਾ ਹੋਰ ਸ਼ਾਨਦਾਰ ਰਹਾਂ। ਬਿਨਾਂ ਮਿਹਨਤ ਕੋਈ ਵੀ ਲਕਸ਼ ਆਸੇ ਹਾਸਿਲ ਨਹੀਂ ਕਰ ਸਕਦੇ, ਚਾਹੇ ਸੇ ਪੜ੍ਹਾਈ ਹੋ, ਚਾਹੇ ਸੇ ਖੇਲ ਕੂਦ ਹੋ, ਕੋਈ ਵਪਾਰ ਹੋ, ਲਗਾਤਾਰ ਕੋਸ਼ਿਸ਼ ਕਰਗੇ ਤਾਂ ਦੇਖਾ ਆਸੇ ਉੱਚਾਈਆਂ ਤੱਕ ਪਹੁੰਚਣੇ। ਜੇਬੇ ਤੱਕ ਮਿਹਨਤ ਨਹੀਂ ਕਰਗੇ ਤੇਬੇ ਤੱਕ ਸਫਲਤਾ ਨਹੀਂ ਮਿਲਦੀ, ਮਿਹਨਤ ਕਰਨੇ 'ਤੇ ਸਫਲਤਾ ਮਿਲਾਈ। ਔਰ ਇਹਦੇ 'ਤੇ ਆਸੇ ਦੇਖਾ ਜੇ ਵੀ ਕੋਈ ਕੰਮ ਕਰਗੇ ਅਤੇ ਸਾ ਮਿਹਨਤ ਰਾ ਫਲ ਜਿਵੇਂ ਆਸੋ ਮਿਲਗਾ, ਆਸੋ ਦੇਖਾ ਕਿਤਨੀ ਖੁਸ਼ੀ ਹੋ ਜਾਈ, ਆਸਰਾ ਆਤਮ ਵਿਸ਼ਵਾਸ ਬਣਾ, ਹੋਰ ਆਸਰੀ ਜਿਹੜੀ ਆਤਮ ਨਿਰਭਰਤਾ ਏ ਸੇ ਵੀ ਬਣਾਈ। ਜੋ ਮਿਹਨਤ ਕਰਾਂ ਸੇ ਕਦੀ ਵੀ ਮੁਸ਼ਕਿਲਾਂ 'ਤੇ ਨਹੀਂ ਘਬਰਾਉਂਦਾ।

ਹੋਰ ਦਿਹਰੇ ਕਰਨ 'ਤੇ ਹਰ ਸਮੱਸਿਆ ਦਾ ਜਿਹੜਾ ਸਮਾਧਾਨ ਨਿਕਲਾ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੋਆ। ਮਿਹਨਤ ਇੱਕ ਅਹਿੜਾ ਹਥਿਆਰ ਆ ਜਿਹਦੀ ਮਦਦ 'ਤੇ ਜਿਹੜੇ ਮਾਣੂ ਏ ਸੇ ਆਲਸਯ ਰੂਪੀ ਦੁਸ਼ਮਣ ਜੋ ਵੀ ਮਾਰੀ ਕਨੇ ਸਫਲਤਾ ਦੇ ਰਸਤੇ ਜੋ ਆਸਾਨੀ ਕਨੇ ਪਾਈ ਸਕਾਂ। ਇਸ ਸੰਸਾਰ ਮੰਜਾ ਬਿਨਾਂ ਮਿਹਨਤ ਕੁਛ ਵੀ ਨਹੀਂ ਮਿਲਦਾ। ਬੈਠੀ ਬੈਠੀ ਕੇ ਤੁਸੀਂ ਸਪਨੇ ਬੁਣਗੇ, ਖਿਆਲੀ ਪਲਾਓ ਪਕਾਂਗੇ ਤਾਂ ਕੰਮ ਵਾਰੀ ਸਿੱਧੀ ਵੀ ਨਹੀਂ ਮਿਲਣੀ। ਮਿਹਨਤੀ ਮਾਣੂ ਮਿੱਟੀ ਕੇ ਹੱਥ ਲਗਾਂ ਤਾਂ ਦੇਖਾਂ ਸੀ ਵੀ ਸੋਨਾ ਬਣੀ ਜਾਏ। ਹੋਰ ਪ੍ਰਕਿਰਤੀ ਦਾ ਇੱਕ ਸਿਧਾਂਤ ਆ, ਮਿਹਨਤ ਕਰੀਏ ਤਾਂ ਫਲ ਮਿਲਣਾ। ਇਹ ਸਿਧਾਂਤ ਸੰਸਾਰਾਂ ਦੇ ਸਭੀ ਮਰਾ ਜਿਹੜੇ ਆਸਾਰੇ ਪ੍ਰਾਣੀ ਏ, ਜਿਹੜੇ ਆਸਾਰੇ ਮਾਣੂ ਏ, ਤਿੰਨਾਂ ਪਰ ਇਹ ਲਾਗੂ ਹੋਆ। ਦੇਖਾ ਤੁਸੀਂ ਦੇਖਾਂ ਹੈ ਕਿ ਕਿਸਾਨ ਰੋਜ਼ ਦੇਖਾ ਕਿਹੜੀ ਕੜਾਕੀ ਦੀ ਧੁੱਪ ਹੋਈ ਅਤੇ ਸਾ ਧੁੱਪਾਂ ਮੰਜਾ ਸੋ ਆਪਣੇ ਖੇਤਾਂ ਜਾਏ, ਹੋਰ ਸੋ ਖੇਤਾਂ ਕੰਮ ਕਰਾਏ ਪੂਰੀ ਸਾਲ। ਅਸੀਂ ਜਿਵੇਂ ਵੀ ਦੇਖਾਂ ਕਿ ਵੀ ਜਿਵੇਂ ਮਿਹਨਤ ਕਰਾਏ ਤੀਹ ਤੋਂ ਬਾਅਦ ਜਿਵੇਂ ਤਿੰਨਾਂ ਦੀ ਫਸਲਾਂ ਨਿਕਲਾਈ ਸੋ ਜਿਹੜੀ ਆਪਣੇ ਮੰਡੀਆਂ ਤੱਕ ਜਾਏ, ਜਿਵੇਂ ਤਿੰਨਾਂ ਜੋ ਤੀਦਰਾ ਮਿਹਨਤ ਦਾ ਫਲ ਮਿਲਾ ਤਾਂ ਦੇਖਾ ਤਿੰਨਾਂ ਦੇ ਚਿਹਰੇ ਪਰ ਕਿਤਨੀ ਖੁਸ਼ੀ ਹੋ ਆਈ। ਇੱਧਰ ਇਕੱਠੇ ਅਸਾ ਸਭੀ ਜੋ ਚਾਹੀਏ ਕਿ ਵੀ ਅਸਾਂ ਜੋ ਮਿਹਨਤ ਕਰਨ ਦੀ ਆਦਤ ਪਾਣੀ ਚਾਹੀਏ, ਤੀਦੀ 'ਤੇ ਅਸੀਂ ਸਫਲ ਬਣੀ ਸਕਾਂ ਏ, ਇੱਕ ਕਾਮਯਾਬ ਮਾਣੂ ਬਣੀ ਸਕਾਂ ਏ। ਹੋਰ ਬਿਨਾਂ ਮਿਹਨਤਾਂ ਕਨੇ ਤੁਸਾਂ ਜੋ ਕੁਛ ਵੀ ਨਹੀਂ ਮਿਲਣਾ। ਅਗਰ ਤੁਸੀਂ ਸਾਰਾ ਦਿਨ ਘਰ ਬੈਠੇ ਰਹੇਂਗੇ ਹੋਰ ਸਾਂਝਾ ਤੁਸੀਂ ਸੋਚ ਕੇ ਵੀ ਅਸਾਂ ਜੋ ਕੁਛ ਮਿਲਣਾ ਤਾਂ ਕੁਛ ਵੀ ਨਹੀਂ ਮਿਲਣਾ। ਇੱਧਰ ਇਕੱਠੇ ਅਸ ਸੋਚੀਏ ਕਿ ਵੀ ਆਪਣੇ ਜੀਵਨਾਂ ਮੰਜਾ ਆਸਾਂ ਮਿਹਨਤ ਕਰਨੀ ਹੋਰ ਆਸਾਂ ਉੱਚਾਈਆਂ ਤੱਕ ਜਾਣਾ। ਤਾਂ ਇਹ ਤਾਂ ਹੋਏਗੀ ਗੱਲਬਾਤ ਮਿਹਨਤ ਦਾ ਫਲ ਮਿੱਠਾ। ਇਹ ਵੀ ਹਾਂ ਸੋਚਾਂ ਜਾਂਦੇ ਜਾਂਦੇ ਆਪਣੇ ਸੁਣਨੇ ਵਾਲਿਆਂ ਜੋ ਇੱਕ ਹੋਰ ਵਧੀਆ ਜਿਹੀ ਗੀਤ ਸੁਣਾਈ ਲਾਏ ਤਾਂ ਸੁਣਾ ਤੁਸੀਂ ਇਹ ਗੀਤ।

ਤੁਸੀਂ ਸੁਣਿਆ ਗੀਤ ਗਾਉਂਦੇ ਲੱਗੇ ਥੇ ਕਮਰ ਸਿੰਘ। ਹੁਣ ਦੇਖਾ ਮੰਡਿਆਲੀ ਪ੍ਰੋਗਰਾਮ ਵਾਲਾ ਵਕਤ ਖਤਮ ਹੁੰਦਾ ਲੱਗਿਆ। ਆਗਿਆ ਦਿਆ, ਨਮਸਕਾਰ।

ਆਸਾ ਕਿ ਆਮ ਆਦਮੀ ਤਈ ਅੱਛੀ ਗੁਣਵੱਤਾ ਵਾਲੀ ਦਵਾਈ ਸਸਤੀ ਦਰਾਂ ਗਈ ਪਹੁੰਚਾਉਣੀ। ਸਾਥੀ ਜੁਣ ਜੈਨਰਿਕ ਦਵਾਈ ਰਾ ਤੇ ਤਲੇ ਬੜਾਵਾ ਦੇਣਾ ਔਰ ਜੁਣ ਬ੍ਰਾਂਡਿਡ ਦਵਾਈ ਰਾ ਤੇ ਤਾਂ ਨਿਰਭਰਤਾ ਕੰਮ ਕਰਨੀ। ਸਾਥੀ ਗ੍ਰਾਮੀਣ ਹੋ ਚਾਹੇ ਸ਼ਹਿਰੀ ਖੇਤਰ ਹੋ ਤੇ ਦੀ ਜੁਣ ਗਰੀਬ ਲੋਕ ਆ ਤਿਨਾਂ ਤਈ ਸਵਾਸਥਯ ਸੇਵਾ ਰਾ ਪਹੁੰਚਾਉਣੀ। ਸਾਥੀ ਜੇ ਵੀ ਦਵਾਈ ਗਈ ਖਰਚ ਕਮ ਹੋਣਾ ਤਾਂ ਹਮੇ ਜਾਂ ਆਮ ਜਨ ਆਪਣੀ ਕਮਾਈਓ ਇੱਕ ਵੱਡਾ ਹਿੱਸਾ ਬਚਾ ਵੀ ਸਕਾ ਔਰ ਸੋਏ ਹਿੱਸੇ ਰਾ ਸ਼ਿਕਸ਼ਾ ਗਈ ਪੋਸ਼ਣਾ ਗਈ ਔਰ ਜ਼ਿੰਦਗੀ ਸਤਰ ਸੁਧਾਰਨੇ ਗਈ ਖਰਚ ਹੋ ਸਕਾ। ਤਾਂ ਸਾਥੀ ਜਨ ਔਸ਼ਧੀ ਕੇਂਦਰ ਖੋਲ੍ਹਿਆ ਜੇ ਦਵਾਈ ਆਮ ਜਨਾਂ ਤਈ ਪਹੁੰਚਾਉਣੀ ਇਹ ਵੀ ਇਹ ਅਭਿਆਨ ਤਹਿ ਤੇਰਾ ਸਰਕਾਰ ਸੁਨਿਸ਼ਚਿਤ ਕਰ। ਤਾਂ ਜੁਣ ਸਰਕਾਰ ਆ ਫਿਰ ਕੇ ਇਹ ਯੋਜਨਾ ਤਹਿਤ ਅਧਿਕ੍ਰਿਤ ਜੁਣ ਦਵਾਈ ਦੁਕਾਨੀ ਰਾ ਅਤੇ ਥੱਲੇ ਜਨ ਔਸ਼ਧੀ ਕੇਂਦਰ ਬੋਲਾ ਔਰ ਇਹਦੀ ਸਿਰਫ ਜੈਨਰਿਕ ਦਵਾਈ ਮੇੜਾ ਜਿਵੇਂ ਗੁਣਵੱਤਾ ਔਰ ਮਾਨਕਤਾ ਇਹਰਾ ਸੋ ਬ੍ਰੈਂਡਿਡ ਦਵਾਈ ਬਰਾਬਰ ਹੋਵਾ। ਔਰ ਜੇ ਕੀਮਤੇ ਗੱਲ ਕਰੀ ਤਾਂ ਕੀਮਤ ਇਹਰਾ ਬਾਜ਼ਾਰਾਂ ਦੇ ਜੁਣ ਬ੍ਰੈਂਡਿਡ ਦਵਾਈ ਕੀਮਤ ਆ ਤੇ ਤੱਕ ਲਗਭਗ 50% ਤੱਕ 90% ਤਾਈਂ ਸਸਤੀ ਹੋਵਾ। ਔਰ ਜੇ ਦਵਾਈ ਰਾ ਸਰਕਾਰ ਜੁਣ ਲੋਕ ਆ ਡਾਕਟਰ ਆ ਫਾਰਮਾਸਿਸਟ ਆ ਜੁਣ ਐਨ ਜੀ ਓ ਆਸਾ ਨਿੱਜੀ ਸੰਸਥਾਨ ਆ ਸਰਕਾਰ ਇਹਨਾਂ ਸਭ ਯਾਰਾ ਇਹਦੇ ਤਹਿਤ ਉਹ ਅਭਿਆਨ ਤਹਿਤ ਜਾਗਰੂਕ ਕਰਾ ਕਿ ਜੈ ਦਵਾਈ ਰਾ ਲੋਕਾਂ ਲੈ ਲੈਣੀ ਚਾਹੀ ਔਰ ਲੋਕਾਂ ਵੀ ਜੈ ਦਵਾਈ ਲੈਣੀ ਚਾਹੀ। ਔਰ ਇੱਥੇ ਕੋਈ ਵੀ ਰਾ ਗੁਣਵੱਤਾ ਕੰਮ ਨਾ ਹੋਆ ਜੁਣ ਜੈਨਰਿਕ ਦਵਾਈ ਰਾ ਤਿੱਥ ਸਹਿ ਸਕਰੀ ਤੱਤ ਹੋਆ ਜੁਣ ਕੋਈ ਬ੍ਰੈਂਡਿਡ ਦਵਾਈ ਦੇ ਹੋਆ। ਔਰ ਇੱਥੇ ਜੁਣ ਪ੍ਰਭਾਵਸ਼ੀਲਤਾ ਸਭ ਵੀ ਬਰਾਬਰ ਹੋਇਆ ਰਾ ਔਰ ਸਿਰਫ ਇਤਰੀ ਗੱਲ ਆ ਸਾ ਕਿ ਜੁਣ ਜੈਨਰਿਕ ਦਵਾਈ ਆ ਸੇ ਸਸਤੀ ਹੋਆ ਕਿਲੇ ਸਸਤੀ ਹੋਆ ਕਿ ਜੁਣ ਕੰਪਨੀ ਦਵਾਈ ਆ ਬ੍ਰੈਂਡਿਡ ਦਵਾਈ ਰਾ ਤੇ ਤਾਂ ਗਈ ਐਡਵਰਟੀਜ਼ਮੈਂਟ ਵਿਗਿਆਪਨ ਔਰ ਤੇ ਪੈਕੇਜਿੰਗ ਰਾ ਜੁਣ ਖਰਚ ਹੋਆ ਸੋ ਬਹੁਤ ਜ਼ਿਆਦਾ ਹੋਆ ਤਾਂ ਇੱਥੇ ਤਾਈਂ ਸੇ ਮਹਿੰਗੀ ਹੋਆ। ਲੇਕਿਨ ਜੈਨਰਿਕ ਦਵਾਈ ਜੁਣ ਕਿ ਬਰਾਬਰ ਅਸਰਕਾਰਕ ਹੋਆ ਸੇ ਸਸਤੀ ਹੋਆ ਕਿਲੇ ਤੇ ਤੋਂ ਜ਼ਿਆਦਾ ਪ੍ਰਚਾਰ ਨਾ ਹੋਆ ਤੀ। ਔਰ ਵਿਸ਼ਵ ਸਵਾਸਥਯ ਸੰਗਠਨ ਐਵੇਂ ਗੱਲ ਕਰੀ ਤਾਂ ਸੇ ਵੀ ਜੈਨਰਿਕ ਦਵਾਈ ਰਾ ਸੁਰੱਖਿਅਤ ਮਾਨਾ ਪ੍ਰਭਾਵੀ ਮਾਨਾ। ਤਾਂ ਵਿਸ਼ੇਸ਼ਤਾ ਰਜਣ ਮਾਰੇ ਪਹਿਲੇ ਬੋਲੋ ਜੇ ਸਸਤੀ ਮੇੜਾ 50-90% ਤਈ ਬ੍ਰੈਂਡਿਡ ਦਵਾਈ ਕੇ ਜੇ ਸਸਤੀ ਹੋਆ ਔਰ ਵਿਸਤ੍ਰਿਤ ਉਪਲਬਧਤਾ ਕੋਈ ਵੀ ਹੋਸਪਿਟਲ ਸੇਟਰ ਸਰਕਾਰ ਕੇਂਦਰ ਖੋਲ੍ਹ ਲੈਂਦੇ ਹਾਂ ਸਾ ਤਿਦਕ ਹਮ ਇਹਨਾਂ ਪ੍ਰਾਪਤ ਕਰੀ ਸਕੀ। ਸਾਥੀ ਗੁਣਵੱਤੇ ਗਰੰਟੀ ਆ ਸਾ ਔਰ ਔਨਲਾਈਨ ਵੀ ਰਾ ਮੋਬਾਈਲ ਐਪ ਮਾਧਿਅਮ ਕੇ ਵੀ ਹਮੇ ਜੁਣ ਜੇ ਨਿਕਟਤਮ ਕੇਂਦਰ ਤੇ ਜਾਣਕਾਰੀ ਲੈ ਸਕੀ ਔਰ ਇਹਦੇ ਮਾਧਿਅਮ ਕੇ ਜੁਣ ਜੇ ਕੇਂਦਰ ਖੁੱਲ੍ਹੇ ਨੇ ਰਾ ਅਨੇਕ ਬੇਰੋਜ਼ਗਾਰ ਲੋਕਾਂ ਲੈ ਰੋਜ਼ਗਾਰ ਵੀ ਮਿਲ ਵੇਰਾ। ਔਰ ਸਾਥੀ ਜੁਣ ਗਰੀਬ ਲੋਕ ਆ ਮਧਿਅਮ ਵਰਗੀ ਲੋਕ ਏਰਾ ਤਿਨਾਂ ਕੀ ਬੜੋ ਆਰਥਿਕ ਬੋਝ ਹੋ ਦਵਾਈਓ ਤਾਂ ਇਹਦੇ ਮਾਧਿਅਮ ਕੇ ਸਭ ਵੀ ਸਰਕਾਰ ਹੈ ਕੰਮ ਕੀਓ।

ਤੇ ਜੀਰਾ ਮਾਰੇ ਜੋ ਕੁਲਵੀ ਲੋਕ ਗੀਤ ਸੁਣੋ ਰਾਮਦਾਸ ਆਵਾਜ਼ ਦੀ ਤਾਂ ਸਮਾਜਿਕ ਬੁਰਾਈ ਭਰੂਣ ਹੱਤਿਆ ਬਾਰੇ ਦੀ ਮਾਰੇ ਕੁਛ ਛੋਟੀ ਜਿਹੀ ਗੱਲਬਾਤ ਕਰਨੀ ਔਰ ਸੰਦੇਸ਼ ਦੇਣਾ ਮੇਰਾ ਕਿ ਜੋ ਸਮਾਜਿਕ ਬੁਰਾਈ ਜੁਣਾ ਸਾ ਇਹ ਤੋਂ ਹਮਾਂ ਸਭ ਮਿਲ ਲਿਆ ਵਿਰੋਧ ਕਰਨਾ ਇੱਕ ਵਕਤ ਤੋਰਾ ਕਿ ਬੇਟੀ ਹਮੇਸ਼ਾ ਪੂਜਨੀ ਤੀ ਮਾਰੇ ਸਮਾਜ ਦੀ ਮਾਰੀ ਸੰਸਕ੍ਰਿਤੀ ਤਹਿਤ ਔਰ ਨਾਰੀ ਲੈ ਹਮੇ ਸ਼ਕਤੀ ਰੂਪ ਸਮਝੀ ਤੇ ਔਰ ਵੇਦ ਪੁਰਾਣੇ ਵੀ ਹਮੇ ਗੱਲ ਕਰੀ ਤਾਂ ਤੇ ਵੇਰਾ ਨਾਰੀ ਲਕਸ਼ਮੀ ਸਰਸਵਤੀ ਔਰ ਦੁਰਗਾ ਮਾਂ ਇਹਨਾਂ ਸਭ ਰੂਪ ਵਗੈਰਾ ਅਲੰਕ੍ਰਿਤ ਆ ਸਾ ਤਾਂ ਲਿੰਗ ਅਨੁਪਾਤ ਦੇ ਵੇਰਾ ਇੱਥੇ ਵਜ੍ਹਾ ਕਿ ਇਹ ਸਮਾਜਿਕ ਬੁਰਾਈ ਵਜ੍ਹਾ ਕਿ ਅਸੰਤੁਲਨ ਆਓ ਔਰ ਅਸ਼ਿਕਸ਼ਾ ਭੇਦਭਾਵ ਜੇ ਸਮੱਸਿਆ ਰਾ ਮਾਰੇ ਸਮਾਜੇ ਇੱਕ ਆਮ ਸਮਾਨਿਆ ਗੱਲ ਹੋਈ ਤਾਂ ਇਹ ਸਮਾਜਿਕ ਬੁਰਾਈ ਹੋ ਹਮ ਸਭ ਮਿਲ ਜੁਲਿਆ ਵਿਰੋਧ ਕਰਨੋ ਔਰ ਸਾਥੀ ਥੋੜ੍ਹੀ ਜਿਹੀ ਹੋਰ ਜਾਣਕਾਰੀ ਰਾ ਜਨਗਣਨਾ ਸ਼ੁਰੂ ਹੋਣ ਵਾਲੀ ਆ ਵਰਸ਼ 27 ਕੇ ਔਰ ਇਸ ਕੀ ਵਰਸ਼ ਕੇ ਰਾ ਤਾਂ ਇਹਦੇ ਬਾਰੇ ਦੀ ਕੁਛ ਜਾਣਕਾਰੀ ਤੁਹਾਨੂੰ ਜੋ ਦੇਣੀ ਕਿ ਹਮੇ ਜੁਣ ਨਿਰਧਾਰਿਤ ਤਿਥੀ ਅਸੀਂ ਤਈ ਆ ਸਾ 16 ਜੂਨ ਏਰਾ ਤਾਂ ਤੇ ਵੀ ਕੇ ਹਮੇ 15 ਜੁਲਾਈ ਤਈ ਇਹ ਤਾਂ ਆਪਣਾ ਯੋਗਦਾਨ ਦੇਣਾ ਔਰ ਹਮੇ ਆਪਣੇ ਆਪ ਜਿਹੜਾ ਗਣਨਾ ਕਰ ਸਕੀ ਇਹਦੇ ਤਈ 15 ਦਿਹਾੜੇ ਪਹਿਲੇ ਯਾਨੀ ਕਿ 15 ਜੂਨ ਤਈ ਜਿਹੜਾ ਸਵ ਗਣਨਾ ਜੋ ਵਿਕਲਪ ਆ ਸਭ ਸਾਹਮਣੇ ਆ ਸਾ ਤਾਂ ਹਮੇ ਅੱਜ ਮੋਬਾਈਲ ਜ਼ਮਾਨਾ ਇੰਟਰਨੈਟ ਜ਼ਮਾਨਾ ਆ ਤੇ ਦੀ ਹਮੇ ਜੋ ਤੋਂ ਸੰਬੰਧਿਤ ਪੋਰਟਲ ਹੈ ਰਾਤੀ ਦਿਨ ਆਇਆ ਆਪਣੀ ਜਾਣਕਾਰੀ ਇੱਥੇ ਭਰ ਸਕੀ ਔਰ ਜੋ ਜਨਗਣਨਾ ਕਰਨ ਵਾਲੇ ਜੋ ਮਾਰੇ ਸਟਾਫ ਆਸਾ ਜੋ ਮਾਰੇ ਸਰਕਾਰੀ ਮੁਲਾਜ਼ਿਮ ਆਸਾ ਤਿਨੇ ਮਦਦ ਕਰ ਸਕੀ ਤਾਂ ਕਾਰਜਕ੍ਰਮ ਆਖਰ ਮਾਰੇ ਇੱਕ ਹੁਰਕੁਲੀ ਲੋਕ ਚੁਣਨਾ।